ਮੇ ਪ੍ਰੋਗਰਾਮ ਗਾ ਮਹਿਮਾਨ ਆਦਣੀ ਅਬਦੁੱਲਾ ਫਾਰੂਕ ਹਸਨ ਲਿਵਵਾ ਫਵਾ ਸਹਾਬੀਯਤੁਂ ਗੇ ਨਮੂਨਾ ਮਿਫਤ ਗਹਿਮਣੇ ਮਾਲੂਮਾਤ ਖੁਸ਼ਾੜਾ ਦੇਣੀ ਮਿਜ਼ਨਾ ਅਹਿਮਦ

ਹਨ। ਏ ਜਿੰਨੀ ਨਾਈ ਇਨਸੀਂਗੇ ਜਮਾਅਤੁਗੇ ਮੀਹੁਨੇ ਉਡੁਤਕਾਈ ਬਿਮੁਗੇ ਇਮ੍ਮਿਹਾ ਫਰਾਤਕੁਂ ਨੁਕੁਮੇਗੇਂ ਦਿਯੁਮਾ ਤਿਯਬੈ ਮੀਹੁਨ ਕੁਲਦਾਨ ਵੇਗੇਂ ਵਾ ਨਮ ਫਹੇ ਤਿਯਬੈ ਮੀਹੁਂ ਨੁਕੁਮੇਗੇਂ ਗੋਸ ਬਲਾਸ਼ੇ ਵਰੁਗਦ ਬਾਰਕੁਂ ਮੇਣੁਵੀ ਤਿਯਬੈ ਮੀਹੁਨ ਕ ਨੁਣੁਕੁਮੇ ਵੇ ਨੇਤੇ।

0: ਏ ਈਮਾਨ ਵਿੱਚ ਮੀਸਤਕ ਉਨੇ ਤੇ ਬੈ ਮੇ ਹੁੰਗੇ ਅਮਿਲ ਨਫਸ ਤਕਾਏ ਤੇ ਬੈ ਮੇ ਹੁੰਗੇ ਅਹੁਲ ਵੇਰੀ ਨਰਕਾਇ ਸਲਾਮ ਕੁਰਾਸ਼ ਇਹ ਨਰਕਾਇ ਕੇ ਦਰਕੀ ਮੀ ਹੁੰਨਾਇ ਹਿਲੇ
1: ਇਸਲਾਮੀ ਤਰਬੀਅਤ ਬਿਸਮਿਲ੍ਲਾਹਿ ਰਹਿਮਾਨ ਰਹੀਮ ਅਸਲਾਮ ਅਲੈਕੁਮ ਇਸਲਾਮੀ ਤਰਬੀਅਤ ਕੇ ਨਿਜ਼ਾਮ ਕੀ ਕੋਮੇ ਮੁਸਲਿਮ ਕਬਸ ਬਾਦ ਜੋ ਹਯਾਤ ਹੋਦ ਮਟਕਾ ਤਬਾਵਾਂ ਜੇ ਨਿਜ਼ਾਮ ਅਰਗੋਨ ਮੇਂ ਨਾ ਇਸਲਾਮ ਦੀਨ ਕੇ ਇਲਮ ਰਿਮ ਬਿਆਨ ਕੋ ਦੇ ਬਾ ਫਗੁਤ ਕੇ ਇਸਲਾਮੀ ਤਰਬੀਅਤ ਕੇ ਨਿਜ਼ਾਮ ਕੀ ਦੇ ਦੁਨੀਆ ਕੇ ਸਫਾ ਵਰ ਕਮਾ ਮਗੁ ਤੱਕ ਕੇ ਦੇ ਤਰਬਵੀ ਨਿਜ਼ਾਮ ਅਦ ਇਸਲਾਮੀ ਤਰਬੀਅਤ ਮਿਸਤਕੁਨ ਫੋਰ ਕੋ ਦਿਨ ਬੇਨ ਕੋ ਫੋ ਐਮ ਮੁਹਿੰਮ ਹੈ ਵਸੀਲਾ ਤੇ ਕੀ ਨਮੂਨਾ ਦੇਖੂੰ ਯਾਰਗੋ ਮੈਂ ਬਦਸ ਕਬੂਲ ਕਰਾ ਕੇ ਇਕ ਤੁੰ ਮੀ ਉਮਤ ਕੇ ਮੈਂ ਨਬੀਆ ਸੱਲੱਲਾਹੁ ਅਲੈਹਿ ਵਸੱਲਮ ਕੀ ਯਸੂਰੀ ਹਮਾ ਜਾਨ ਗਵਸ ਆਰਗੋ ਮੈਂ ਨਲੀ ਬਿਗੇਮ ਬਾ ਐਮ ਹੈ ਨਮੂਨਾ ਅਦ ਇਸਲਾਮੀ ਤਰਬੀਅਤ ਮਿਸਲਸਤਾ ਕੇ ਆ ਪ੍ਰੋਗਰਾਮ ਕੇ ਕੀ ਹਫਤਾ ਗਵਸ ਤੇ ਬੇਫਨਾ ਮੀ ਬਦਦੋ ਕਰਨੀ ਅਲਗੋਂ ਰੁਕੀਆ
2: ਇਸਲਾਮੀ ਤਰਬੀਅਤ
1: ಅದು ದೀನುಗಡು ಮಿಗೇನಸ್ತೆ ಇಸ್ಲಾಮಿ ತರಬಿಯತ್ ಪ್ರೋಗ್ರಾಮ್ ಗಳಗೊಂಡ್ಮೆ ಹಸಗುತ್ತೆ ಕಮ್ಮಿ ಮಸಿಕೆ ಕುರಣಿ ಇಸ್ಲಾಮ್ ದೀನಿಗೆ ಉಸಲು ತೋಗುತ್ತೆ ದಿವೆ ಮುಷ್ತಮಗುರಿ ಇಷ್ಟಿಮಾಯ ಮಸಲು ತೋಗ ಹಲ್ಲು ಪಯಾಂಕೋ ದಿನ ಅದೇ ಬುದ್ಧಿಗೆ ಮತ್ತೆ ನಿಮತು ಅಲ್ಲಾಹ್ ಸುಬ್ಹಾನಹು ವ ತಾಲಾ ಅವನಿ ಇನ್